ਪ੍ਰਭਤਾ ਮਿਲੀ ਹੈ, ਬਾਹਰੋਂ ਮਿਲੀ ਹੈ। ਬੰਦਾ ਸੋਚਦਾ ਸ਼ਾਇਦ ਪ੍ਰਭੂ ਵੀ ਬਾਹਰੋਂ ਹੀ ਮਿਲੇਗਾ। ਪਦਾਰਥ ਬਾਹਰੋਂ ਮਿਲੇ ਨੇ, ਪਰਮਾਤਮਾ ਵੀ ਬਾਹਰੋਂ ਹੀ ਮਿਲੇਗਾ। ਬਸ ਇੱਥੋਂ ਹੀ ਭੁਲੇਖ ਹੈ। ਭੁਲੇਖਾ ਹੋਣਾ ਸੁਭਾਵਿਕ ਵੀ ਹੈ, ਕਿਉਂ ਅੱਜ ਤੱਕ ਜੋ ਕੁਛ ਮਿਲਿਆ ਮਿਲਿਆ ਤੇ ਬਾਹਰੋਂ ਹੀ ਹੈ, ਅੰਦਰੋਂ ਤੇ ਮਨੁੱਖ ਨੂੰ ਕੱਖ ਨਹੀਂ ਲੱਭਿਆ ਤੇ ਨਾ ਹੀ ਮਨੁੱਖ ਨੇ ਅੰਦਰ ਪ੍ਰਵੇਸ਼ ਕੀਤਾ। ਅੰਦਰ ਪ੍ਰਵੇਸ਼ ਕਰਦਾ ਧਿਆਨ। ਤੋ ਮਨੁੱਖ ਨੇ ਅੰਦਰ ਤੇ ਧਿਆਨ ਨੂੰ ਪ੍ਰਵੇਸ਼ ਕਰਾਇਆ ਨਹੀਂ। ਧਿਆਨ ਇਸਦਾ ਬਾਹਰ ਰਿਹਾ, ਉਦਮ ਇਸਦਾ ਬਾਹਰ ਰਿਹਾ, ਭੱਜ ਦੌੜ ਇਸਦੀ ਬਾਹਰ ਰਹੀ ਹੈ ਤੇ ਬਾਹਰੋਂ ਜੈਸੇ ਜੈਸੇ ਇਸ ਨੂੰ ਕੁਛ ਮਿਲਦਾ ਗਿਆ, ਭਰੋਸਾ ਵੀ ਬਜਦਾ ਗਿਆ, ਯਕੀਨ ਵੀ ਬਜਦਾ ਗਿਆ। ਔਰ ਜੋ ਕੁਝ ਅੱਜ ਤੱਕ ਮਿਲਿਆ ਮਿਲਿਆ ਵੀ ਬਾਹਰੋਂ ਹੀ ਹੈ। ਮੈਂ ਫਿਰ ਦੋਹਰਾਵਾਂ, ਧਨ ਮਿਲਿਆ ਬਾਹਰੋਂ ਮਿਲਿਆ, ਪ੍ਰਭਤਾ ਮਿਲੀਏ ਬਾਹਰੋਂ ਮਿਲੀਏ, ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ ਹੀ ਜੁੜੇ ਨੇ, ਮਿੱਤਰ ਮਿਲੇ ਨੇ ਬਾਹਰੋਂ ਮਿਲੇ, ਜਸ ਮਿਲਿਆ ਬਾਹਰੋਂ ਮਿਲਿਆ, ਪਦਾਰਥ ਮਿਲੇ ਨੇ ਬਾਹਰੋਂ ਮਿਲੇ ਨੇ। ਤੋ ਯਕੀਨ ਬੰਦੇ ਦਾ ਪੁਖਤਾ ਹੋ ਗਿਆ, ਪਰਮਾਤਮਾ ਵੀ ਬਾਹਰੋਂ ਹੀ ਮਿਲੇਗਾ। ਇਸ ਵਾਸਤੇ ਲੱਖਾਂ ਕਰੋੜਾਂ ਮਨੁੱਖ ਜੋ ਧਾਰਮਿਕ ਕਹਿਲਾਏ ਜਾਂਦੇ ਨੇ, ਪਦਾਰਥਾਂ ਦੀ ਤਰ੍ਹਾਂ ਪਰਮਾਤਮਾ ਨੂੰ ਵੀ ਬਾਹਰੋਂ ਹੀ ਲੱਭਦੇ ਨੇ। ਕਈ ਦਫਾ ਪਦਾਰਥ ਲੱਭਣ ਵਾਸਤੇ ਹੀ ਬਾਹਰ ਪਰਮਾਤਮਾ ਦਾ ਸਹਾਰਾ ਲੱਭਦੇ ਨੇ। ਉਹ ਪਰਮਾਤਮਾ ਇਸ ਵਾਸਤੇ ਚਾਹੀਦਾ ਹੈ ਕਿ ਬਾਹਰੋਂ ਕੁਝ ਪ੍ਰਭਤਾ ਮਿਲੇ, ਪਦਾਰਥ ਮਿਲੇ ਨੇ। ਹੁਣ ਸਿੱਧੇ ਰੂਪ ਦੇ ਸ਼ਾਇਦ ਬਥੇਰਿਆਂ ਦੀ ਲੋੜ ਪਰਮਾਤਮਾ ਵੀ ਨਹੀਂ ਹੈ। ਉਸਦਾ ਇੱਕ ਕਾਰਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਜਾ ਗਏ। ਬੜੇ ਤੀਰਥਾਂ ਤੇ ਗਿਆ, ਬੜੇ ਧਰਮ ਮੰਦਰਾਂ ਵਿਚ ਗਿਆ, ਬੜੇ ਸਤਸੰਗ ਦੇ ਸਥਾਨਾਂ ਤੇ ਗਿਆ, ਜਿਹਨੂੰ ਕਹਿੰਦੇ ਨੇ ਸਮਾਧੀ, ਜਿਹਨੂੰ ਕਹਿੰਦੇ ਨੇ ਪਰਮ ਆਨੰਦ, ਜਿਹਨੂੰ ਕਹਿੰਦੇ ਨੇ ਪਰਮ ਰਸ, ਉਹਦੀ ਤੇ ਕੋਈ ਝਲਕ ਬਣੀ ਨਹੀਂ। ਤੂੰ ਨਿਰਾਸ਼ ਹੈ ਭਈ ਨਿਰਾਸੀ। ਪਦਾਰਥ ਦੇ ਨਾਲ ਤੇ ਆਸਾ ਜੋੜੀ ਹੋਈ ਹੈ, ਪਰਮਾਤਮਾ ਤੋਂ ਨਿਰਾਸ਼ ਹੈ, ਪਤਾ ਨਹੀਂ ਹੈ ਕਿ ਨਹੀਂ, ਨਿਰਾਸ਼ ਹੈ। ਇਹ ਵਾਕ ਧੰਨ ਗੁਰੂ ਅਰਜਨ ਦੇਵ ਜੀ ਦਾ ਹੈ।

ਸੋ ਦੋਸਤੋ ਹੁਣ ਸ਼ੁਰੂ ਕਰਾਂਗੇ ਇੰਟਰਟੇਨਮੈਂਟ ਸੈਗਮੈਂਟ ਸੋ ਜਿਸ ਵਿੱਚ ਚਲਾਵਾਂਗੇ ਆਪਾਂ ਤੁਹਾਡੇ ਫੇਵਰੇਟ ਪੰਜਾਬੀ ਸੌਂਗਸ ਸੋ ਸ਼ੁਰੂ ਕਰਦੇ ਹਾਂ ਇੰਟਰਟੇਨਮੈਂਟ ਸੈਗਮੈਂਟ ਪਹਿਲਾ ਸੌਂਗ ਬਰੋਟਾ ਸਿੱਧੂ ਮੂਸੇਵਾਲੇ ਦਾ ਸੌਂਗ ਫਿਰ ਚਿਤਾ ਜਿੱਦਾਂ ਰਿਕੁਐਸਟ ਹੋ ਗਈ ਆਪਾਂ ਸੌਂਗ ਪਲੇ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਸੌਂਗ ਬਰੋਟਾ ਨਾਲ

ਹੁਣ ਨਾਮ ਮੇਰੇ ਦੀ ਤੂਤੀ ਬੋਲੂ ਪਿੰਡਾਂ ਵਿੱਚ ਤੇ ਸ਼ਹਿਰਾਂ ਚ ਵੇਖੀ ਦੁਨੀਆਂ ਜਿੱਤ ਕੇ ਰੱਖ ਦੇਣੀਆਂ ਮੈਂ ਬੇਬੇ ਬਾਪੂ ਦੇ ਪੈਰਾਂ ਚ ਕਰਜੇ ਚੁੱਕ ਚੁੱਕ ਭੈਣ ਵਿਆਹੀ ਉਹ ਮਾੜੀ ਰੁੱਤ ਵੀ ਮੈਨੂੰ ਚੇਤੇ ਆ ਝਿੜਕਾਂ ਬਾਪੂ ਦੀਆਂ ਕੰਮ ਆ ਗਈਆਂ ਸੰਤੋਖ ਮਾਸਟਰ ਦੀ ਕੁੱਟ ਵੀ ਮੈਨੂੰ ਚੇਤੇ ਆ ਸੰਤੋਖ ਮਾਸਟਰ ਦੀ ਕੁੱਟ।

ਵੀ ਲੋਕਾਂ ਅੱਗੇ ਘੱਟ ਬੋਲਦੀ। ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

0: सर आपका लोन निकला है।
1: रख वो रखते रख वो।
2: Yo, I'm the dealer. ਖੰਡ ਰੱਖ ਗੱਲ ਕੀ
3: ਤੂੰ ਬੇਚਦਾ ਗੋਲੀਆਂ ਤੂੰ ਬੇਚਦਾ ਗੋਲੀਆਂ ਤੂੰ ਬੇਚਦਾ ਸੱਚ ਨਾਲ ਗੱਲ ਕਰੀਏ ਕ੍ਰਿਸ਼ਨ ਤੂੰ

ਸੋ ਦੋਸਤੋ, ਇਸ ਨਾਲ ਆਪਾਂ ਤੁਹਾਡੇ ਤੋਂ ਇਜਾਜ਼ਤ ਮੰਗਾਂਗੇ। ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸ਼ੋਅ, ਇੱਕ ਹੋਰ ਸੌਂਗ ਜੋ ਸੋਰੀ ਪਲੇਅ ਕਰਨਾ, ਉਹ ਕੁਲਵਿੰਦਰ ਬਿੱਲੇ ਦਾ ਸੌਂਗ ਮਰੂ ਮਰੂ ਕੀ ਕਰਨਾ। ਸੋ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਤੁਹਾਨੂੰ 8 to 10 ਵਜੇ ਤੱਕ ਤੁਹਾਡੇ ਫੇਵਰਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ 'ਤੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।